ਤੇਰਾ ਦਿਮਾਗ ਕਿਉਂ ਤਿਆਰ ਹੋ ਕੇ ਜਾਵੇ ਬਾਹਰ ਆਵਾਮ ਦੀ ਆਵਾਜ਼ ਕਿਉਂ ਦਬਾਵੇ ਸਾਰੇ ਕਾਰ ਮੇਰੇ ਦੇਸ਼ ਦਾ ਦਿਮਾਗ ਕਿਉਂ।